0: ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। Thanks for stepping up there. Somehow it always comes together.
1: Well, today is moving day.
0: Wow, big day.